ਗੋਈ ਸਾਲੋਂ ਪਿਕੁਰੀ ਹੋਈ ਹਵਾ ਕੋਲੋਂ ਤੇ ਬਸਨੀ ਮੁਕਤ ਹੋਈ ਬਬਲੇ ਮੈਂ ਜਾ ਤੁੰਗੀ ਥਾਨੇ ਖਾਬੋ ਖਾਬੋ ਸਾ ਖਜੇ ਸਭ ਸਭ ਜਾ ਖਜੇ ਨਾ ਕਿਤੀ ਬਰੀਆਂ ਜੁਨੋ